ਇਸ ਖਾਨ ਸੰਗੀਤ ਗੀਤ ਮਹਿਤ ਨੇ ਰਾਹਤ ਫਤਿਹ ਅਲੀ ਖਾਨ, ਸ਼ੰਕਰ ਮਹਾਦੇਵਨ ਔਰ ਰਿਚਾ ਸ਼ਰਮਾ ਕੀ ਮਿਲੀ ਜੁਲੀ ਆਵਾਜ਼ਾਂ ਨੇ ਸੁਣਾ। ਫਿਲਮ ਸੰਗੀਤ ਆਪ ਸੁਣ ਰਹੇ ਹੈ ਆਕਾਸ਼ਵਾਣੀ 500 ਕੇ ਮਹੀ ਸਹੀ ਸੇ। ਅਬ ਸੁਣਤੇ ਹੈ ਅਗਲੀ ਪੇਸ਼ਕਸ਼ ਰਿਫਿਊਜੀ ਫਿਲਮ ਸੇ। ਆਵਾਜ਼ ਸੋਨੂ ਨਿਗਮ ਔਰ ਅਲਕਾ ਯਾਗਨਿਕ ਕੀ ਹੈ। ਜਾਵੇਦ ਅਖਤਰ ਕੇ ਬੋਲ ਕੀ ਧੁਨ ਬਣਾਈ ਹੈ ਅਨੂ ਮਲਿਕ ਨੇ। ਦਿਲ ਮੇ ਛਿਪੇ ਯਾਦੋਂ ਨੇ सजाया तुझे, तू देखे तो अपनी आंखों में उतारू तुझे। तेरे नाम की लगों पे ऐसे सजाया है, सो भी जाऊं तो ख्वाबों में पुकारू तुझे।